ਨੱਚਦੇ ਹੋਏ ਫਿਰ ਮੰਮੀ ਗੱਡੀ ਕੋਲ ਕੁੜੀਆਂ ਮੰਮੀ ਕਹਿੰਦਾ ਹੁਣ ਤੇਰੇ ਹੋਵਨ ਸ਼ੋਕ ਦੇ ਮੀ ਹਮ ਮੈਸੇਜ ਕਾਇ ਕਿ ਗਏ ਹੁਣ ਤੇਰੇ ਰਿਕੁਐਸਟ ਕੋ ਫਵਾ ਅਲਾਵਾ ਤਾਂ ਹੋ ਰਹੀ ਮੈਂ ਅਲਾਵਾ ਤੱਕ ਫੁਰਸਤ ਦੇਣਾ ਮੀ ਇਹਦੀ ਫਮੀ ਅਲਾਵਾ ਗ ਮੈਸੇਜ ਕਾ ਮੀ ਉਹਨਾਂ ਨੇ ਮੀਜ਼ੋ ਪਲੀਜ਼ ਮੀ ਲਵਾ ਕੋਮੇ ਵਿਸ ਜਹਾ ਦੀ ਬਲਵਾਰਾ ਖਾਸ ਫਰਾ ਤੱਕ ਵਰਾ ਖਾਸ ਵਾਹ ਕਾ ਤੱਕ ਬੁਣੇ ਦੇ ਤੀ ਲਾਵਾ ਫੁਦੇਣ ਲਾਵਾ ਗ ਨਾ ਨੁਬੁਣੇ ਪਲੀਜ਼ ਪਲੀਜ਼ ਜਹਾ ਦੇ ਤੀ ਇਹ ਵਿਸ ਲਵੇ ਰਿਕੁਐਸਟ ਕੁਰੀ ਮੈਂ ਜਹਾ ਨੂੰ ਦੇ ਪਲੀਜ਼ ਮੀਜ਼ੋ ਜਹਾ ਦੇ ਮਸਲੇ ਨੂੰ ਉਹਨਾਂ ਨੇ ਮੀ ਉਹਦੋਂ ਮੀ ਜਹਾ ਦੇਣਗੇ ਅਦੇ ਵਿਸ ਸੇਬਾ ਇਥੋੜ ਲਾਵੇ ਕਾ ਹਮ ਮੀ ਇਥੋੜ ਲਾਵਾ ਤੱਕਾਂਗੇ ਭੁਰੇ ਕਮਾ ਕੋ ਦੇ ਮੀ ਵਗਤ ਕੋਲ ਗੇ ਨੂੰ ਹੋਰੀ ਹਾਲਾ ਵਿੱਚ ਜਹਾ ਦੇ ਵੇ ਨੇ ਨੇ ਵੀ ਮ ਦੇ ਮੈਂ ਮੀ ਕੀ ਆਲ ਦੇ ਮੈਸੇਜ ਕੋ ਲਾਵਾ ਗੇ ਨਸਤੇ ਮੋ ਮੈਂ ਹਸਾਬੋ